ਅਨੁਗ੍ਰਹਿ ਚੱਲੇ ਤਰੱਕੀ ਹੱਲੇ ਖੁਦ ਇਨਸਾਨ ਡਰੇ ਇਸਤੇ ਸਿਓਰੀ ਦਰੂ ਭਗਤ ਕਾ ਖੁਦ ਇਹ ਮਾਨ ਡਰੇ ਇਸਤੇ ਰਾਹ